0: ਨੀ ਬੈਲੀਆਂ ਨੇ ਬੈਲ ਛੱਡਤੇ ਨੀ ਤੂੰ ਵੀ ਛੱਡ ਦੇ ਯਾਰੀਆਂ ਲਾਈਆਂ
1: ਮੈਂ ਸ਼ੌਕ ਪੂਰੇ ਕਰਾਂ ਮਿੱਠੀ ਰਾਤ ਨੂੰ ਪਾਸਤਾ ਕੱਚੀ ਚੀਆਂ ਆਈਆਂ
0: ਉਹ ਤੂੰ ਕੱਚਾ ਦੁੱਧ ਪੀਵੇਂ ਤੜਕੇ ਨੀ ਗੋਰੀ ਹਿੱਕ ਤੇ ਮਲਾਈਆਂ ਆਈਆਂ
1: ਘਰ ਮੇਰੇ ਮਾਪਿਆਂ ਨੇ

0: ਸਰਦਾਰ ਜੀ ਸਤਿ ਸ੍ਰੀ ਅਕਾਲ
1: ਹਾਂ ਸੰਤਿਆ ਕਿਵੇਂ ਆਇਆ
0: ਸਰਦਾਰ ਜੀ ਕੁਝ ਪੈਸਿਆਂ ਦੀ ਲੋੜ ਸੀ
1: ਓਏ ਕਿਹੜੇ ਪੈਸੇ ਓਏ
0: 2 ਦਿਨਾਂ ਦੀ ਕੁੜੀ ਬਿਮਾਰ ਹੈ ਜੀ
2: ਸਰਦਾਰਾ ਸੁੱਟ ਦਾਣਾ ਤੇ ਪਟਾਲਾ ਕੁੜੀ ਪਟਾਕਾ ਹੈ ਪਟਾਕਾ ਸਰਦਾਰਾ
1: ਲੈ ਓ ਸੰਤਿਆ ਪੈਸੇ ਤੇ ਜੇ ਹੋਰ ਲੋੜ ਹੋਵੇ ਤਾਂ ਲੈ ਜਾ ਵੀ ਮੇਰੇ ਕੋਲੋਂ
0: ਜਿਉਂਦੇ ਰਹੋ ਜੀ
1: ਕੱਲ ਸੁਣ ਕੁੜੀ ਹੋ ਗਈ ਆ ਤੇਰੀ ਜਵਾਨ
0: ਹਾਂਜੀ
1: ਕੋਈ ਕੰਮ ਸ਼ਮ ਕਰਾਉਣਾ ਹੋਵੇ ਤਾਂ ਮੇਰੇ ਕੋਲ ਭੇਜ ਦੀ
0: ਬਹੁਤ ਅੱਛਾ
1: ਜਾ ਬਗ ਜਾ
0: ਧੰਨਵਾਦ ਜੀ ਸੋ ਸ੍ਰੀ ਅਕਾਲ ਜੀ
3: ਮਾਂ ਜੀ ਤੁਸੀਂ ਇੱਥੇ ਤੁਸੀਂ ਮੇਰੇ ਕੋਲ ਸੁਨੇਹਾ ਕਰ ਦੇਣਾ ਸੀ ਮੈਂ ਤੁਹਾਡੇ ਕੋਲ ਆ ਜਾਂਦਾ
4: ਸੁਨੇਹਾ ਤਾਂ ਇੱਕ ਪਾਸੇ ਰਿਹਾ ਤੂੰ ਮੇਰੇ ਇੱਥੇ ਆਈ ਦਾ ਕੰਮ ਕਰ ਦੇ ਮੈਨੂੰ ਮੇਰੇ ਪੈਸੇ ਦੇ ਦੇ ਮੈਨੂੰ ਪੈਸਿਆਂ ਦੀ ਸਖਤ ਲੋੜ ਹੈ
3: ਉਹ ਮਾਂ ਜੀ ਪੈਸੇ ਤੇ ਮੈਂ ਤੁਹਾਡੇ ਘਰ ਪਹੁੰਚਾ ਦੇਣੇ ਸੀ ਮੇਰਾ ਅੱਜ ਕੱਲ ਥੋੜਾ ਜਿਹਾ ਹੱਥ ਬਹੁਤ ਤੰਗ
4: ਤੇਰਾ ਹੱਥ ਤੇ ਹਮੇਸ਼ਾ ਹੀ ਤੰਗ ਰਹਿੰਦਾ ਹੈ ਕਦੇ ਮੇਰੇ ਹੱਥ ਪਾਰੇ ਵੀ ਸੋਚਿਆ ਜਿਹਦੀ ਤੂੰ ਜ਼ਮੀਰ ਬੰਦਾ ਕਈ ਸਾਲਾਂ ਤੋਂ ਨਾਲੇ ਨਾਲੇ ਇਹ ਜਿਹੜੇ 100-100 ਦੇ ਨੋਟ ਦਿੱਤੇ ਨੇ ਇਹ ਕਿੱਥੋਂ ਆਏ
3: ਉਹ ਮਾਂ ਜੀ ਉਹ ਤੇ ਗਰੀਬ ਆਦਮੀ ਸਮਝ ਕੇ ਮੈਂ ਉਹਦੀ ਮਦਦ ਕੀਤੀ ਸੀ ਤੁਹਾਨੂੰ ਪਤਾ ਗਰੀਬਾਂ ਦੀ ਤਾਂ ਮੈਂ ਬਹੁਤ ਮਦਦ ਕਰਦਾ
4: ਮਦਦ ਕੀਤੀ ਹੈ ਮਦਦ ਕੀਤੀ ਹੈ ਕਿਸੇ ਗਰੀਬ ਨੂੰ ਤੇ ਇਹਦਾ ਮੁੱਲ ਦਿੱਤਾ ਹੈ ਮੈਂ ਤੈਨੂੰ ਆਖਰੀ ਵਾਰ ਕਹਿ ਰਹੀ ਹਾਂ ਮੇਰੇ ਪੈਸੇ ਦੇ ਦੇ ਨਹੀਂ ਤਾਂ ਮੈਂ ਪੁਲਿਸ ਕੋਲ ਜਾਵਾਂਗੀ ਸਮਝਿਆ
5: ਯਾਈ ਪਰਸ
6: ਬੜਾ ਬੋਲਦੀ ਸੀ ਸਰਦਾਰਾ ਬੜਾ ਸੰਗ ਪਾੜ ਰਹੀ ਸੀ
1: ਦੇ ਮੂੰਹ ਨੂੰ ਆਹੋ ਜੇ ਤੋਪੇ ਲਾਉਂਗਾ ਇਹਦੀ ਜ਼ੁਬਾਨ ਤਾਂ ਕੀ ਇਹਦੀ ਨਬਜ਼ ਚੱਲਣੀ ਬੰਦ ਹੋ ਜਾਣੀ
0: ਇਹ ਬਹੁਤ ਮਾੜੀ ਬਾਤ ਹੈ ਭਾਈ ਤੂੰ ਬੁੜਿਆ ਕੇ ਪੈਸੇ ਕਿਉਂ ਨਹੀਂ ਦਿੱਤਾ
1: ਓਏ ਤੈਨੂੰ ਕਿੰਨੇ ਵਾਰੀ ਕਿਹਾ ਮੇਰੇ ਕੰਮ ਚ ਦਖਲ ਅੰਦਾਜ਼ੀ ਨਾ ਕਰਿਆ ਕਰ
0: ਇਹ ਅੱਛੀ ਬਾਤ ਕੋਈ ਨਹੀਂ ਸਰ ਮੈਂ ਇਸਕੇ ਬਾਅਦ ਤੇਰੀ ਸ਼ਕਲ ਕੋਈ ਨਹੀਂ ਦੇਖੂ